ਸੰਦਰ ਜਿਗਿਵਾ ਦੁਦਾਵਾ ਬਿਲਕੁਲ ਪਲੇ ਕਵੀ ਦਚਾ ਬਹੁਤ ਸ਼ਦੋ ਬਿਲਕੁਲ ਰਜ਼ਨੂਰ ਵਜ਼ੀਰ ਪਾਵੋਸ ਦਾ ਸੰਦਰ ਅਦੋ ਇਹ ਦਾ ਸੰਦਰ ਹੋਰ ਵੀ ਕਨਾ ਬਿਲਕੁਲ ਨਾ ਤਣੀ ਦਾ ਸੰਦਰ ਅਦੋ ਬਸ ਕਦਾ ਸੇ ਸੁਖ ਵੀ ਕਨਾ ਚਾਹਤਾਂ ਕਵਲੇਸ਼ਵਰ ਦਾ ਬਿਲਕੁਲ ਅਤਾਂ ਚੁਕੰਦ ਕਵਲੇਸ਼ਵਰ ਦਾ ਉਹ ਮਿਸ ਜੀ ਹਾਂ ਅਤਾਂ ਕਵਲੇਸ਼ੀ ਕਨਾ

ਹਾਂਜੀ ਬਿਲਕੁਲ ਸਹੀ ਤੁਸੀਂ ਸੰਦਰਾ ਹੋਰ ਵੇ 9 ਇੰਚ 10 ਸੰਦਰਾ ਦੁਮਰਾ ਢੇਰ ਵਾ ਤੁਸੀਂ ਹੋਰ ਵੇ ਦਿਲਾ ਦਾ ਸੰਦਰਾ ਅੱਛਾ ਜੀ ਬਿਲਕੁਲ ਦੱਸ ਕੇ ਵੀ ਛੇ ਪ੍ਰੋਗਰਾਮ ਸੀ ਜਿਕੋ ਮੈਸੇਜ ਜੀ ਦਾ ਸ਼ਾਂਸ਼ ਮਿਲੇ ਵੀ ਟਾਈਮ ਬਿਲਕੁਲ ਮੈਸੇਜ ਤਾਂ ਵਰਕੇ ਵੀ ਅੱਛਾ ਸ਼ਾਹ ਫੈਸਲ ਮੈਸੇਜ ਕਰੇ ਦੇ ਸ਼ਾਹ ਫੈਸਲ ਫਰੋਮ ਬਨਗੁਲ ਸਰੰਗੇ ਦੋ ਸਰੰਗੇ ਦੱਸ ਖਬਰ ਵਾਲੀ ਕਰ ਲਈ ਦੋ ਸ਼ਾਹ ਸਲਮੀਨਾ ਵੀ ਦੇ ਰਹੇ ਮਨ ਨਾ ਥੈਂਕ ਯੂ ਸ਼ਾਹ ਫੈਸਲ ਮੈਸੇਜ ਕਵਾਲੇ ਪ੍ਰੋਗਰਾਮ ਕੇ ਸ਼ਿਰਕਤ ਕਵਾਲੇ ਡੇਰਾ ਡੇਰਾ ਮੰਨਣਾ ਚਾਹੀਏ ਪ੍ਰੋਗਰਾਮ ਚ ਦੇ ਮੈਸੇਜ ਬਕ ਯੋ ਜਹਾਨ ਮਨ ਨਾ ਹਾਂਜੀ ਦਿਲ ਵਿੱਚ ਯਹੀ ਕਰ ਅਸਲਾਮ ਅਲੈਕੁਮ ਤਾਰਿਕ ਬਾਈ ਕੈਸੇ ਹੋ ਆਪਕਾ ਪ੍ਰੋਗਰਾਮ ਆਪਕੇ ਪ੍ਰੋਗਰਾਮ ਕੇ ਲੀਏ ਹਮ ਬਹੁਤ ਇੰਤਜ਼ਾਰ ਕਰਤੇ ਹੈ ਆਪਕੇ ਪ੍ਰੋਗਰਾਮ ਕਾ ਹਮ ਬਹੁਤ ਇੰਤਜ਼ਾਰ ਕਰਤੇ ਹੈ ਬਜਾਨ ਮੈਂ ਮੁਨੀਬਾ ਅਰਮਾਨੀ ਹੂੰ ਮੈਂ ਮੁਨੀਬਾ ਅਰਮਾਨੀ ਠਾਂਗ ਸੇ ਹੂੰ ਸਹੀ ਡੇਰਾ ਮੰਨਣਾ ਥੈਂਕ ਯੂ ਸੋ ਮਚ ਯੋ ਜਹਾਨ ਬਨਣਾ ਪ੍ਰੋਗਰਾਮ ਸੇ ਮੈਸੇਜ ਦੇਵੋ ਕਦੇ ਠਾਂਗ ਨਾ ਡੇਰਾ ਡੇਰਾ ਮੰਨਣਾ ਯੋ ਜਹਾਨ ਬਨਣਾ ਚੇ ਪ੍ਰੋਗਰਾਮ ਸੇ ਤੇ ਮੈਸੇਜ ਵਕਮ ਹਾਂਜੀ ਵਿਛੇ ਚਾ ਮੈਸੇਜ ਕਰੇ ਦਾਈ ਵਿਛੇ ਸੋ ਦਸ ਖਬਰ ਕਰੀ ਦੋ ਡੇਰਾ ਡੇਰਾ ਮੰਨਣਾ